0: ਮਿਹਾਂ ਹਿਸਾਬੋਂ ਮੇਰੇ ਅਗੇ ਫਿਲਾ ਵਾਲਾ ਨਿਮੁਣੀ ਆ ਫਿਲਾ ਵਾਲਾ ਕੀਗਾ ਬਦ ਕੋਲਮ ਉਮੀਦਗਾ ਵਕੀਲਾਣ ਅਸਲਾਮ ਵਾਲੇਕੁਮ ਵਰਹਮਤੁਲਾਹਿ ਵਬਰਕਾਤੁ।
1: ਦੇਵਹਿਰਾਜ ਗਾਡੋ ਮਿਗੇਨਸਤੀ ਨੀ ਬੁਡਤ ਮਿਹੁਣਾ ਕੁਰਾਨ ਕੀ ਵੰਦਸ ਕੋ ਦੇ ਪ੍ਰੋਗਰਾਮ ਮੁਸਹਫੁਨ ਫਿਲਾਵਲੇ ਮੀ ਮਿਸਿਸ ਲਾਗੇ ਹਤਰਵਨ ਪ੍ਰੋਗਰਾਮ ਪ੍ਰੋਗਰਾਮ ਗਾ ਕੁਰਾਨ ਫਿਲਾਵਲ ਨੰਗਵਾ ਦੇ ਫੀ ਅਲ ਕਾਰੀ ਅਲੀ ਵਹੀਦ ਅਬਦੁਰ ਰਹਿਮਾਨ ਦਰਵਰੁਨਾ ਕੀ ਫਾਤਮਤ ਮਿਜ਼ਨਾ ਹੁਜ਼ੈਮਾ ਅਬਦੁੱਲਾ ਸੰਫਾ ਸ਼ਫੀਗਾ ਅਦੀ ਖਦੀਜਾ ਹਿਸਾਣਾ ਪ੍ਰੋਗਰਾਮ ਕੁਲਵਾਲਾ ਉਫੇਦੀ ਨਿਜ਼ਹਤ ਸ਼ਮੀਨ।
2: ಗಾದಿ ಉಂಗನ್ನಾದಿ ಮುನಿಫೋಯ್ ಫಿಲ್ವಾ ದಿನುಮುಗ
3: ತೆದುವೆರಿ ಕಮ್ಮಾಯಕು
2: ಎಕುವೆರಿ ಕಮಾಯಕು
3: ಏರುವೆಸ್ ಮಿಹಾರುವೆಸ್ ರೈತುನ್ನಾಯಕು ರೈತುನ್ನಾ ಎಮ್ಮೆ ಗಾತುಗ ದಿವೆಹರಾಜ್ಯಗೆ ಅಡು
2: ಎಂಹಾ ಸತರ್ಸ್ತೇಕ ಸಾಳಿಸ್ ನುವೆ ಕಿಲೋ ಹರ್ಟ್ಸ್ ಮೀಡಿಯಂ ವೇವ್ ಅಡ್ಡಿ ಹನುವೆ ಮೆಗಾ ಹರ್ಟ್ಸ್ ಎಫ್ ಎಂ ಬ್ಯಾಂಡ್